0: ง่ายอินได้หังมินเนตานเลนงอินรามกะลอนตินเกอก็อิงละฮารับหอยหังตันหังอินง่ายซินดังมูเฮกอินรอยไอหังรองตกะซาตอีตแฟนกันรอตะลาฮารับง่ายเย
1: श्रोताओं, अभी आप निकोबारी कार्यक्रम सुन रहे थे। ये आकाशवाणी का श्री विजयपुरम केंद्र है। इस समय शाम के 4:30 हुए हैं। अब सुनते हैं प्रायोजित कार्यक्रम लम्हे की 14वीं कड़ी।